ਤੇ ਜਨਮ ਦਾ ਖਰਚਾ ਸਮਾਵਾ ਖੱਟੇ ਆ ਬਗਮ ਰੇਡੀਓ ਮਾਨ ਸਮਾਵਾ ਸਕਦੇ ਜੀ ਬਗਮ ਰੇਡੀਓ ਮਾਨ ਸਮਾਵਾ ਬਰਾਬਰ ਅੰਦੇ ਦੇ ਜੀ ਨੋ ਖੇਰ ਦੇ ਹਾਂ ਦਾ ਰੇਡੀਓ ਚ ਕਮ ਲੈਸਰ ਦੀ ਲਾਜ਼ਮੀ ਦੇ ਜੀ ਉਮਰ ਚ ਬਗਮ ਰੇਡੀਓ ਮਾਨ ਜ਼ਮੰਗ ਆਵਾਜ਼ ਕਰ ਜੀ ਨੂੰ ਪਲੀਜ਼ ਹਾਂ ਤਾਂ ਸਭ ਦਾ ਗਾਣਾ ਮਰਵਾਣੇ ਉਮਰ ਸਕੋਈ ਸਿਬਰ 316 ਯੇ ਚੀ 22 ਯੇ ਬਿਆਜ 22 ਔਰ ਬਿਆਜ 46 ਖੇੜਾ 9793 ਮਾਨੇ ਜਮਾ ਆਵਾਜ਼ ਬਿਲਕੁਲ ਉਹ ਕਰੀ ਬਟਾਗਰਾਮ ਮਾਨੇ ਆਵਾਜ਼ ਜਮਾ ਬਿਲਕੁਲ ਬਰਾਬਰ ਰਵਾਨੇ ਦੇਖੇਰਾ ਦੋ ਦਗਨੇ ਇਲਾਵਾ ਦੋ ਦਿਲਬਰ ਰੇਡੀਓ ਜਾਂ ਸਵਾਬ ਇਲਾਵਾ ਦਨ ਲਗੀ ਖਾਂ

0: ਦੇ। ਦਰਅਸਲ ਸ਼ਿਕਮ ਦੇ ਅਗੇ ਕਿਉਂ ਸੋ ਗੋਰੇ 250 ਮਿਲੀਗ੍ਰਾਮ ਦੇ, 500 ਮਿਲੀਗ੍ਰਾਮ, 750 ਮਿਲੀਗ੍ਰਾਮ ਦੇ, 1000 ਮਿਲੀਗ੍ਰਾਮ।
1: ਬਿਲਕੁਲ
0: ਠੀਕ ਸ਼ੋ ਜੀ। ਹੋਮਿਓਪੈਥਿਕ ਸ਼ਿਕਮ ਦੇ ਪੋਟੈਂਸੀ ਦਾ, ਉਹ ਪੋਟੈਂਸੀ ਸ਼ਿਕਮ ਦੇ ਫਸਟ ਦਾ 30 ਦਾ, 200 ਦਾ, 1 ਐਮ ਦਾ, 10 ਐਮ ਦਾ, 50 ਐਮ ਦਾ, ਸੀ ਐਮ ਦਾ, ਬਿਆ ਦੇ ਮਖ ਕੇ ਨੋਰਮ ਦੀ ਐਮ ਐਮ ਡੀ ਐਮ ਐਲ ਐਮ ਐਲ ਐਮ ਵਨ ਐਲ ਐਮ ਟੂ ਦਾ ਸੀਗਾ ਨਾ, ਉਹ ਪਤੀ ਮਾਨੇ ਸਿਰਫ ਹੋਮਿਓਪੈਥਿਕ ਡਾਕਟਰਾਂ ਨੂੰ ਪੁੱਛੀ, ਕਿਉਂਕਿ ਆਹ ਡਾਕਟਰਾਂ ਨੂੰ ਪੁੱਛੀ ਜਿਕਮ ਕਲਾਸੀਕਲ ਡਾਕਟਰਾਂ ਦੀ।
1: ਬਿਲਕੁਲ
0: ਸਾਡਾ ਟਾਈਮ ਖਬਰ ਹੈ ਉਹਦਾ ਕਲਾਸੀਕਲ ਪਾ ਕਿਉਂ ਕਾ ਕਲਾਸੀਕਲ ਡਾਕਟਰ ਸੀਗਾ ਮੀ ਅਗਵਸਤਾ ਪੂਰਾ ਕੇਸ ਟੇਕਿੰਗ ਗਈ ਕੇਸ ਟੇਕਿੰਗ ਵਧਾ ਸਕੇ ਜੀ ਬਈ ਤਾਂ ਪੂਰਾ ਜਿਸਕਮ ਸਤਾ ਤਕਾਲੀਫ ਦੀ ਅਗਾ ਸਤਾ ਜਿਕਮ ਜ਼ਿਹਨੀ ਕੈਫੀਅਤ ਦੀ ਅਗਾ ਬਹਮ ਅਗਾ ਨੋਟ ਕੇ।
1: ਬਿਲਕੁਲ ਜੀ
0: ਠੀਕ ਸ਼ੋ ਜੀ। ਜ਼ਿਹਨੀ ਕੈਫੀਅਤ ਬਮ ਨੋਟ ਕੇ, ਜ਼ਿਹਨੀ ਕੈਫੀਅਤ ਇੰਤਹਾਈ ਜ਼ਿਆਦਾ ਜ਼ਰੂਰੀ ਜੀ। ਕਫਸ ਕਾ ਦਦੀ ਮਿਸਾਲ ਦਾ ਸੇ ਰਕਮ ਚ ਦ ਯੋ ਮੋਰਨਾ ਦੋ ਮਾਸ਼ੂਮਾਨ ਪੈਦਾ ਸ਼ੂ ਠੀਕ ਸ਼ੋ
1: ਜੀ ਜੀ।
0: ਆਓ ਜੀ ਅਗੇ ਲਗ ਰਾਲੋ ਸ਼ੀ ਉਹ ਦਾਈ ਖੁਈ ਖਸਲਤ ਦ ਯੋ ਬਲਨ ਜੁਦਾ ਸ਼
1: ਅਲਗ ਵੀ ਬਿਲਕੁਲ
0: ਜੀ। ਯੋ ਦੇ ਤੇਜ਼ ਤੁਨ ਮਿਜ਼ਾਜ ਵੀ, ਸਖਤ ਮਿਜ਼ਾਜ ਵੀ, ਯੋ ਬਿਲਕੁਲ ਹਲੀਮ ਤਬਈ ਨਰਮ ਮਿਜ਼ਾਜ ਵੀ। ਦ ਅਸੇ ਬਿਆ ਉਸ ਕਤ ਮੈਡੀਸਨ ਵਰ ਕੇ ਔਰ ਕਮ ਮਾਈਲਡਨੈਸ ਤਰਫ ਤਦੇ ਹਲੀਮ ਤਬ ਦੇ ਨਰਮ ਮਿਜ਼ਾਜ ਦੇ ਦਦ ਜੁਦਾ ਦਵਾਈ ਜੁੜੇਗੀ। ਔਰ ਜੇ ਕਮ ਸਖਤ ਮਿਜ਼ਾਜ ਦੇ ਅਗੇ ਜੁਦਾ ਦਵਾਈ ਜੁੜੇ ਠੀਕ ਸ਼ੋ
1: ਜੀ। ਬਿਲਕੁਲ ਜੀ।
0: ਦ ਅਸੇ ਜਿਕਮ ਦੇ ਹੋਮਿਓਪੈਥਿਕ ਕੇ ਇਲਾਜ ਜੁਦਾ ਜੁਦਾ ਕੀ
1: ਜੀ ਜੀ।
0: ਦਸ ਨਾ ਸ਼ੇਰ ਉਸ ਫਸ ਕਾ ਤਾਜ ਰਹਿਮਾਨ ਨਾਲ ਉਹ ਦਤਾ ਪੋਜ਼ੇ ਬੰਦੇ ਦੋ ਸ਼ਿਕਾਇਤ ਦੇ ਔਰ ਉਸ ਨਰਮ ਤਬ ਇਨਸਾਨ ਨੇ ਦਦਾ ਜੀ ਕਹਿੰਦੇ ਦਵਾਈ ਬਜੁਦਾ ਵੀ ਆਓ ਬਲਿਓ ਕਸਰ ਆ ਗਏ ਸਿਦਾ ਗੋ ਫਸ ਕਾ ਮਿਜ਼ਾਜ ਚਿਕਮ ਦੇ ਸਖਤ ਮਿਜ਼ਾਜ ਦੇ
1: ਜੀ ਜੀ
0: ਨਾ ਦਵਾਈ ਬਾਬਾ ਕੀ ਜੁਦਾ ਵੀ ਠੀਕ ਦਾ ਸੀ ਕੈਫੀਅਤ ਬਦਤ ਆ ਗਈ ਖੁਸ ਦੀ ਸਰਾ ਸਰਾ ਚਿਕਮ ਦੇ ਦਦਾ ਮਾਈਂਡ ਸਿੰਪਟਮ ਚਿਕਮ ਦੀ ਦਦਾ ਜ਼ਿਹਨੀ ਕੈਫੀਅਤ ਚਿਕਮ ਦੀ ਆਗਾ ਇੰਤਹਾਈ ਅਹਿਮੀਅਤ ਹਾਮਿਲ
1: ਜੀ ਜੀ। ਬਿਲਕੁਲ ਬਿਲਕੁਲ ਸ਼ੁਰੂਆਤ ਕੀ ਖਬਰ
2: محمد او ڈاکٹر سے تنہ دا تپوس کو مے دا جکم انسان دی او د کیدو سرا کم خرڑی گی د دے پار سے علاج
0: آ بالکل
1: صحیح صحیح تا سو لگا مطلب دا خرڑے گئے ڈیر
0: پوزا بندی گلا
1: پوزا سرا بندی کی کنے بندی کی
2: نا نا سا بندی دل پکی تا نہیں شیخو بس آواز ڈیر زیاد
1: نا نا پوزا بندی کی کنا
2: نا پوزا نے بندی کی
1: صحیح صحیح عمر دس عمر دے طالب
2: عمر ہو تقریبا چل
0: میڈیکل ٹرمینالوجی کے سنورنگ والے کی
1: سنورنگ
0: سنورنگ اور
1: بالکل جی
0: ہاں دی کم گورا مسائل جی پوز آلد جی کم دے ایر وے لگ جی کم دا لار دا کنا
1: جی جی
0: ਦੀ ਕਿ ਜੇਕਰ ਅਲੱਗ ਹੁੰਦਾ ਕਿ ਯਾਨੀ ਅਗਰ ਰਾਸ਼ੀ ਡੇਵੀਏਸ਼ਨ ਰਾਸ਼ੀ
1: ਜੀ ਜੀ
0: ਡੇਵੀਏਸ਼ਨ ਮਤਲਬ ਬਜ਼ਤਾ ਤਾ ਦਾ ਸੇਮ ਲਕ ਕੋਗਵਾ ਲਿਆ ਹੁੰਦਾ ਰਾਸ਼ੀ ਤਾ ਸੋ ਚਰਤਾ ਦਾ ਗਵਾਮੀ ਖਿਆ ਦਾ ਪੜਪੁਸ ਕਦਲ ਹੈਗਾ ਨਾ ਆਈ ਕਿ ਦਨ ਅਗਾ ਪਾਈਪ ਹੁੰਦਾ
1: ਬਿਲਕੁਲ ਪਾਈਪ ਦੀ ਵੀ
0: ਰਿੰਗੂ ਨਾ ਰਿੰਗੂ ਨੇ ਉਹ ਕਾਟੀ ਲੈ ਜੇ ਜੀ
1: ਜੀ ਜੀ
0: ਬਿਲਕੁਲ ਦੇ ਬਾਨੇ ਸੱਟ ਦੇ ਇਨਸਾਨ ਗਲਤ ਪ੍ਰੋਤ ਦੇ ਠੀਕ ਸ਼ੀ ਯੋ ਤਾ ਉਸ ਦੇ ਜ਼ਿਆਤ ਤਾਉ ਦੇ ਆ ਜਿਕਮ ਦੇ ਗੜਵੜ ਪ੍ਰੋਤ ਦੇ اکثر خل پخلا وانے سا خالی پوزے بند بھی دا غیم دا اکثر دا شکایت ڈیر زیاد ماسا جگم دے امدا سے یو فیمل پیشنٹ وا آئی امریکہ نہ راگل دا گئی یو خورک زما انڈر ٹریٹمنٹ وا
1: جی جی
0: نو آگا ماتی چیر ڈاکٹر سے ماتا دیس از ڈیر زیاد شکایت دے گا نا
1: جی جی
0: پر ہمارے علاج خدا مسئلہ میں نہ حل کیے گی جکل آگے تمام پورا پرسنالٹی ٹریٹمنٹ ہو جکم کلاسیکل ٹریٹمنٹ ویلے کی جکل ہم آگئی ٹریٹمنٹ میں او کو